ਸਾਹੀ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਇ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਤਸਮੀ ਪ੍ਰਿਤਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈਂਤੀਆ ਹੈ। ਫਿਰ ਅੰਗਦ ਗੁਰ ਥੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ। ਸ੍ਰੀ ਹਰਿ ਕ੍ਰਿਸ਼ਨ ਦਿਆਇਆ ਜਿਸ ਤਿਥੇ ਸਭ ਦੁਖ ਜਾਏ ਥੇਗ ਬਹਾਦਰ ਸਿਮਰਿਆ ਗੁਰ ਨੋ ਨਿਰ ਆਵੇ ਦਾਈ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਾਸ ਪਤਸ਼ਾਹੀ ਆਂਦੀ ਜੋ ਥਨ ਥਨ ਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਰਾਤ ਦੇ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਪਿਆਰੀਆਂ ਛਾਹ ਸਭ ਸਰਿਆ ਛਲਿਆ ਮੁਕਤਿਆ ਹੱਤਿਆ ਜਾਪਿਆ ਥੱਪਿਆ ਜਿਨ ਨਾਮ ਨਾਮ ਜਾਪਿਆ ਬੰਧ ਛਕਿਆ ਦੇਖ ਛਲਾਹੀ ਦੇਖ ਵਾਹੀ ਤੇ ਕੇ ਅੰਦਿਤ ਕੀਤਾ ਥਿਨਾ ਪਿਆਰੀਆਂ ਸਚਿਆ ਦੀ ਖਮਾਇਤ ਤੇ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ। ਜਿੰਨਾ ਸਿੰਘਾਂ ਸਿੰਘਿਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਤਾਈ ਖੋਪਰੀ ਲਾਇਆ ਛਰਾਕਿਆ ਥੇ ਛਰੇ ਆਰਿਆ ਨਾਲ ਛਰਾਹੀ ਕੇ ਗੁਰੂਆਰੀਆ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਖੇ ਸਾ ਸਵਾਸਾ ਨਾ ਨਿਭਾਏ ਤਿਨ ਦੀ ਖਮਾਇਤ ਦੀ ਅੰਦਰ ਕੇ ਖਾਲਸ ਜੀ ਬੋਲੋ ਜੀ।